ਤੁਸੀਂ ਸੁਣ ਰਹੇ ਹੋ ਹਿੰਦੀ ਤੇ ਪੰਜਾਬੀ ਸ਼ੋਅ YY 107.7 FM ਤੇ ਇਸ ਪ੍ਰੋਗਰਾਮ ਨੂੰ ਹਰ ਹਫਤੇ ਸੁਣ ਸਕਦੇ ਹੋ ਤੁਸੀਂ 4 ਵਜੇ ਤੋਂ ਲੈ ਕੇ 5 ਵਜੇ ਤੱਕ ਹਰ ਸ਼ੁੱਕਰਵਾਰ ਨੂੰ।

0: ਹਾਂਜੀ ਕਿਵੇਂ ਹੋ ਸੁਣੇ ਹੋ? ਕਦੇ ਕੋਈ ਸਾਡੇ ਲੈ ਕੇ ਸੇਵਾ ਹੋਈ ਤਾਂ ਜ਼ਰੂਰ ਦੱਸਿਓ ਸਾਨੂੰ। ਬੰਦੇ ਦੇ ਕਾਫੀ ਲਿੰਕ ਆ ਏਰੀਏ 'ਚ।
1: ਅੱਛਾ
0: ਹਾਂਜੀ, ਅਸੀਂ ਤੁਹਾਡੇ ਪਿੱਛੇ ਜਾਣ ਦੇਣ ਵਾਲਿਆਂ 'ਚੋਂ ਹਾਂ।
1: ਸਾਨੂੰ ਜਾਣ ਦੇਣ ਵਾਲੇ ਨਹੀਂ, ਲੈਣ ਵਾਲੇ ਚਾਹੀਦੇ ਆ।
0: ਉਹ ਮਾਲਕੋ, ਜਾਣ ਲੈ ਵੀ ਲਵਾਂਗੇ।
1: ਅੱਛਾ ਜੀ।
0: ਹਾਂਜੀ
1: ਚੱਲ ਫਿਰ ਦੇਖ ਲੈਨੇ ਆ। ਉਹ ਸਾਹਮਣੇ ਕਾਲੀ ਰੇਂਜ ਦਿਸਦੀ ਆ,
0: ਉਹ PBX1।
1: ਹਾਂ ਮੰਨਾ ਤਾਂ ਜੇ ਉਹਨਾਂ ਨੂੰ ਭਜਾ ਕੇ ਦਿਖਾਵੇ।
0: ਲਓ ਜੀ, ਐਡੀ ਕੀ ਗੱਲ ਆ। ਓ ਓ ਸਿੱਧੂ ਬਾਈ, ਬਾਈ ਬਾਈ ਗਲਤੀ ਹੋ ਗਈ ਬਾਈ, ਮੈਨੂੰ ਨਹੀਂ ਪਤਾ ਸੀਗਾ ਬਾਈ।